0: This is Rachel with Me Earth, and when I'm not shucking fava beans with sixth graders, I'm listening to KRML.
1: ਸੁਖ ਸੁਬੇਲੀਆਂ ਨੂੰ ਦਿਨ ਰਾਤ ਮਨਾਉਂਦੀ ਏ ਕਿਮਰ ਕਰਕੇ।